0: ਹਰ ਮੈਂ ਪਾਜੋ
1: ਈਟੀ ਵਿਨੋ ਔਰ ਰੇਡੀਓ ਈਟੀ ਵਿਨੋ ਔਰ ਰੇਡੀਓ
2: ਵਡੋ ਦੋਨਾ ਮਨੀ ਯੋ ਤੇ ਕਾਰਮੋ ਕਲੋਨਾ ਚੋਲੀ ਕੋ ਦੇ ਪਲੇਜੀ ਜਨ ਪੇਲੂ।